0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਕਹਾਣੀ ਜ਼ਹਿਰ। ਕਹਾਣੀਕਾਰ ਹੋਣਗੇ ਰਾਜੀਵ ਕੁਮਾਰ ਸੇਠ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਕੁਝ ਪੰਜਾਬੀ ਫਿਲਮੀ ਗੀਤ। ਦੋਸਤੋ, ਅੱਜ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਦੇਸ਼ਾਂ ਵਿਚਕਾਰ ਨਿਆਂਇਕ ਮੁੱਦਿਆਂ ਨੂੰ ਹੱਲ ਕਰਨਾ, ਜਿਸ ਵਿੱਚ ਨਸਲਕੁਸ਼ੀ, ਯੁੱਧ ਅਪਰਾਧ, ਮਨੁੱਖਤਾ ਦੇ ਵਿਰੁੱਧ ਅਪਰਾਧ ਆਦਿ ਸ਼ਾਮਲ ਨੇ। 1988 ਵਿੱਚ ਅੱਜ ਦੇ ਹੀ ਦਿਨ ਦੁਨੀਆ ਦੇ ਕਈ ਦੇਸ਼ਾਂ ਨੇ ਇਕੱਠੇ ਹੋ ਕੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੀ ਸਥਾਪਨਾ ਲਈ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਸਨ, ਜਿਸ ਨੂੰ ਰੋਮ ਵਿਧਾਨ ਕਿਹਾ ਜਾਂਦਾ ਹੈ। ਇਸ ਸਮੇਂ ਦੁਨੀਆ ਦੇ 139 ਦੇਸ਼ ਇਸ ਸਮਝੌਤੇ ਦਾ ਹਿੱਸਾ ਬਣ ਚੁੱਕੇ ਨੇ। ਮਨੋਰਥ ਇਹ ਹੈ ਕਿ ਇਹ ਦੁਨੀਆ ਹਰ ਇਨਸਾਨ ਦੇ ਰਹਿਣ ਲਾਇਕ ਬਣੇ ਅਤੇ ਹਰੇਕ ਨੂੰ ਬਰਾਬਰੀ ਦਾ ਅਹਿਸਾਸ ਹੋਵੇ। ਜਿੱਥੇ ਅਦਾਲਤਾਂ ਸਾਨੂੰ ਇਨਸਾਫ਼ ਦਿੰਦੀਆਂ ਨੇ, ਉੱਥੇ ਸਾਹਿਤ ਮਾਨਵਤਾ ਦੀ ਬਾਤ ਪਾਉਂਦਾ ਹੈ। ਇਸ ਵਾਸਤੇ ਅੱਜ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਇੱਕ ਕਹਾਣੀ ਜ਼ਹਿਰ। ਕਹਾਣੀਕਾਰ ਨੇ ਰਾਜੀਵ ਕੁਮਾਰ ਸੇਠ।
1: ਭੋਲਾਨਾਥ ਅੱਜ ਦਫ਼ਤਰ ਆਉਂਦਿਆਂ ਹੀ ਟਾਈਪ ਦੀ ਮਸ਼ੀਨ ਡਾਹ ਕੇ ਬਹਿ ਗਿਆ। ਪੈਂਡਿੰਗ ਫਾਈਲ ਕੱਢ ਠਾ ਠਾ ਮਸ਼ੀਨ ਕੁੱਟਣ ਲੱਗਾ। ਕੋਈ ਦੁਆ ਨਾ ਸਲਾਮ। ਪੂਰੇ ਦਫ਼ਤਰ ਨੇ ਜ਼ਰਾ ਹੈਰਾਨੀ ਨਾਲ ਉਹਦਾ ਵਤੀਰਾ ਵੇਖਿਆ। ਭੋਲੇ ਦੇ ਅੰਦਰ ਪਰ ਘਮਸਾਨ ਛਿੜਿਆ ਸੀ ਪਿਆ। ਉਹਦੇ ਮਾਨਸਿਕ ਧਰਾਤਲ 'ਤੇ ਲਗਾਤਾਰ ਧਮਾਕੇ ਹੋ ਰਹੇ ਸਨ। ਗੱਲ ਮਾਮੂਲੀ ਸੀ ਪਰ ਕਿੰਜ ਬਖੇੜਾ ਖੜ੍ਹਾ ਹੋ ਗਿਆ। ਨਿੱਕੀਆਂ ਨਿੱਕੀਆਂ ਗੱਲਾਂ ਦੀਆਂ ਤੰਦਾਂ ਸ਼ਾਇਦ ਕਿਤੇ ਵੱਡੀਆਂ ਗੱਲਾਂ ਵਿੱਚ ਉਲਝੀਆਂ ਹੁੰਦੀਆਂ ਹਨ, ਵੱਡੀਆਂ ਗੱਲਾਂ ਜਿਨ੍ਹਾਂ ਨੂੰ ਛੇੜਦਾ ਹਰ ਕੋਈ ਜਰਕਦਾ ਹੈ। ਭੋਲਾਨਾਥ ਨੂੰ ਆਪਣੀ ਸਮੁੱਚੀ ਹੋਂਦ ਤਿੜਕਦੀ ਮਹਿਸੂਸ ਹੋ ਰਹੀ ਸੀ। ਅੱਜ ਉਹਦੇ ਆਪਣੇ ਖੂਨ ਨੇ ਉਹਨੂੰ ਕੱਖੋਂ ਹੌਲਾ ਕਰ ਦਿੱਤਾ। ਉਸ ਦੀ ਸਾਰੀ ਉਮਰ ਦੀ ਇਮਾਨਦਾਰੀ ਅਤੇ ਹੋਰ ਕਦਰਾਂ ਕੀਮਤਾਂ ਦੀ ਖੱਟੀ ਕਮਾਈ ਨੂੰ ਵਿਅਰਥ ਥਾਪ ਉਹਨੂੰ ਦੁਰਕਾਰ ਸੁੱਟਿਆ। ਕਰਮ ਕਰੋ ਫਲ ਦੀ ਇੱਛਾ ਨਾ ਕਰੋ ਵਾਲਾ ਕਮਰੇ 'ਚ ਟੰਗਿਆ ਪੋਸਟਰ ਉਹਦਾ ਮੂੰਹ ਚੜਾ ਰਿਹਾ ਸੀ। ਗੱਲ ਮਾਮੂਲੀ ਜਿਹੀ ਹੀ ਤਾਂ ਸੀ। ਮੁੰਡਾ 12ਵੀਂ 'ਚ ਅੱਵਲ ਆਇਆ ਤਾਂ ਉਸ ਨੂੰ ਗੁੱਟ ਘੜੀ ਲੈ ਕੇ ਦੇਣ ਦੇ ਕੀਤੇ ਕਰਾਰ ਵਿੱਚ ਕੁੜੀਆਂ ਦੇ ਤੀਜ ਤਿਉਹਾਰ ਆਣ ਫਸੇ। ਉਸ ਨੂੰ ਘੜੀ ਲੈ ਕੇ ਦੇਣ ਦੀ ਗੱਲ ਮੇਰੀ ਪੈਂਦੀ ਗਈ ਅਤੇ ਅੱਜ ਭਰੇ ਪੀਤੇ ਮੁੱਛ ਫੁੱਟ ਮੁੰਡੇ ਨੇ ਜਿਵੇਂ ਆਪਣੇ ਅੰਦਰ ਦੇ ਸਾਰੇ ਗੁਬਾਰ ਕੱਢ ਦਿੱਤੇ। ਕੋਈ ਜਵਾਲਾਮੁਖੀ ਜਿਉਂ ਉਹ ਆਪਣੇ ਲੰਮੇ ਸਮੇਂ ਤੋਂ ਆਪਣੇ ਅੰਦਰ ਦੱਬੀ ਬੈਠਾ ਹੋਵੇ। ਬਾਪ ਨੂੰ ਅਸਲੋਂ ਨਕਾਰਾਂ ਥਾਪਦਿਆਂ ਉਸ ਆਪਣੀਆਂ ਸਭ ਤਰਸਯੋਗ ਸਥਿਤੀਆਂ ਲਈ ਉਸ ਨੂੰ ਸਿੱਧੇ ਜਾਂ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਅਤੇ ਗੁੱਸੇ ਵਿੱਚ ਘਰ ਛੱਡ ਕੇ ਨਿਕਲ ਗਿਆ। ਤੁਸੀਂ ਆਪ ਤਾਂ ਖੂਹ 'ਚ ਡਿੱਗੇ ਸੀ, ਸਾਨੂੰ ਵੀ ਨਾਲ ਘੜੀ ਸਲਿਆ। ਤੁਹਾਡੀ ਸਿਖਾਈ ਪੜ੍ਹਾਈ ਸੰਸਕਾਰਾਂ 'ਤੇ ਚੱਲਦਿਆਂ ਅਸੀਂ ਜ਼ਿੰਦਗੀ ਦੀ ਸ਼ਾਹਰਾਹ 'ਤੇ ਮੁੱਧੇ ਮੂੰਹ ਜਾ ਡਿੱਗੇ ਹਾਂ ਅਤੇ ਮਣਾ ਮੂੰਹੀ ਭੀੜ ਸਾਨੂੰ ਚੁੱਕਣ ਦੀ ਥਾਂ ਮਿੱਧ ਦੀ ਮਧੋਲ ਦੀ ਅੱਗੇ ਵੱਧਦੀ ਤੁਰੀ ਜਾ ਰਹੀ ਹੈ। ਇਸ ਸਥਿਤੀ ਲਈ ਕੇਵਲ ਅਤੇ ਕੇਵਲ ਤੁਸੀਂ ਜ਼ਿੰਮੇਵਾਰ ਹੋ ਜਿਨ੍ਹਾਂ ਨੇ ਇਮਾਨਦਾਰੀ ਅਤੇ ਸੱਚਾਈ ਦੀ ਸ਼ਰਦਾਈ ਸਾਨੂੰ ਬਚਪਨ ਤੋਂ ਘੋਟ ਘੋਟ ਕੇ ਪਿਆਈ ਅਤੇ ਸਾਨੂੰ ਦੁਨਿਆਵੀ ਸਫਲਤਾ ਲਈ ਅਪਾਹਿਜ ਕਰ ਸੁੱਟਿਆ। ਮੁੰਡੇ ਦੇ ਰੋਹ ਭਰੇ ਬੋਲ ਪਿਘਲਦੇ ਸ਼ੀਸ਼ੇ ਵਾਂਗ ਦਫ਼ਤਰ 'ਚ ਬੈਠੇ ਭੋਲਾਨਾਥ ਦੇ ਕੰਨਾਂ 'ਚ ਘੁਲ ਰਹੇ ਨੇ। ਉਹ ਅੰਨੇਵਾਹ ਟਾਈਪ ਮਸ਼ੀਨ ਕੁੱਟਦਾ ਜਾ ਰਿਹਾ। ਭੋਲਾਨਾਥ ਮਹਾਂਨਗਰ 'ਚ ਕੀੜੇ ਮਕੌੜੇ ਦੀ ਜ਼ਿੰਦਗੀ ਜਿਉਂਦੇ ਲੱਖਾਂ ਕਰੋੜਾਂ ਵਿਅਕਤੀਆਂ ਵਿੱਚੋਂ ਇੱਕ ਅਦਨਾ ਸ਼ਖਸ। ਕਹਿਣ ਨੂੰ ਭਾਵੇਂ ਉਹ ਦਿੱਲੀ ਵਿੱਚ ਜੀਵਨ ਪਾਰਕ ਨਾਂ ਦੀ ਕਲੋਨੀ 'ਚ ਰਹਿੰਦਾ ਸੀ, ਪਰ ਜੀਵਨ ਕੀ ਹੁੰਦਾ ਹੈ ਉਹਦੇ ਚੇਤਿਆਂ 'ਚੋਂ ਕਦ ਦਾ ਵਿਸਰ ਚੁੱਕਾ ਸੀ।

ਰਾਜਧਾਨੀ ਦਿੱਲੀ ਵਿਖੇ ਕਲਰਕੀ ਕਰਦਿਆਂ ਉਹਦੀ ਉਮਰ ਪਾਰ ਹੋ ਚੱਲੀ ਸੀ। ਰੋਜ਼ ਸਵੇਰੇ ਸ਼ਾਮ ਉਸ ਦੀ ਬੱਸ ਇੰਡੀਆ ਗੇਟ ਤੋਂ ਲੰਘਦੀ ਤਾਂ ਪੁਰਾਣੀਆਂ ਯਾਦਾਂ ਮਨ ਦੇ ਹਨੇਰ 'ਚ ਟਹਿਟਹਿਣਿਆਂ ਵਾਂਗ ਜਗਣ ਬੁੱਝਣ ਕਰਦੀਆਂ। ਅੱਜ ਤੋਂ 30 ਵਰੇ ਪਹਿਲਾਂ ਡਾਢਾ ਪ੍ਰਸੰਨ ਉਹ ਸਰਕਾਰੀ ਨੌਕਰੀ ਲਈ ਚੁਣੇ ਜਾਣ ਉਪਰੰਤ ਦਿੱਲੀ ਆਇਆ ਸੀ। ਬੋਟ ਕਲੱਬ ਵਿਖੇ ਚਮਕਦੀਆਂ ਪੁਸ਼ਾਕਾਂ ਪਾਈ ਪਰਿਵਾਰਾਂ ਸਮੇਤ ਘੁੰਮਦਿਆਂ ਜਾਂ ਕਨਾਟ ਪਲੇਸ ਵਿਖੇ ਖਰੀਦਦਾਰੀ ਕਰਦੇ ਲੋਕਾਂ ਦੇ ਹੱਸਦੇ ਖਿੜੇ ਚਿਹਰੇ ਵੇਖਦਾ ਸੋਚਦਾ ਉਹ ਵੀ ਪਰਿਵਾਰ ਨੂੰ ਦਿੱਲੀ ਲੈ ਆਏਗਾ ਅਤੇ ਇਹਨਾਂ ਸਭਨਾਂ ਥਾਵਾਂ 'ਤੇ ਘੁੰਮਾਏਗਾ, ਉਹਨਾਂ ਦੇ ਚਾਅ ਮਲਾਰ ਪੂਰੇ ਕਰੇਗਾ, ਬੱਚਿਆਂ ਨੂੰ ਵਧੀਆ ਸਕੂਲ ਵਿੱਚ ਪੜ੍ਹਾਏਗਾ। ਪਰ ਭੋਲਾ ਸੱਚੀਓ ਭੋਲਾ ਸੀ, ਸਿੱਧਾ ਸਾਊ ਮਾਨਸ, ਪਰਿਵਾਰ ਨੂੰ ਇੱਥੇ ਚਲੋ ਲੈ ਤਾਂ ਆਏਗਾ ਪਰ ਵਸਾਏਗਾ ਕਿੱਥੇ। ਮਹਾਂਨਗਰ ਦੀ ਕੌੜੀ ਹਕੀਕਤ ਹੌਲੀ ਹੌਲੀ ਉਹਦੇ ਅੱਗੇ ਸਪਸ਼ਟ ਹੁੰਦੀ ਗਈ। ਲੋਕ ਕੁਰਬਲ ਕੁਰਬਲ ਕੀੜਿਆਂ ਵਾਂਗ ਤੁਰੇ ਫਿਰਦੇ, ਬੱਸਾਂ 'ਚ ਰੁਲਦੇ, ਦਫ਼ਤਰਾਂ 'ਚ ਖਿੱਚਦੇ, ਆਪਣੇ ਕੰਮ ਧੰਦੇ ਨਿਬੇੜ, ਭੀੜ ਦਾ ਕਾਲਾ ਸਮੁੰਦਰ ਪਾਰ ਕਰ ਸ਼ਾਮ ਨੂੰ ਥੱਕੇ ਟੁੱਟੇ ਘਰ ਪਹੁੰਚਦੇ। ਦੋ ਰੋਟੀਆਂ ਝੁਲਸ ਕੇ ਘੁਰਨਿਆਂ ਜਿਹੇ ਕਮਰਿਆਂ 'ਚ ਬਿਸਤਰਿਆਂ 'ਤੇ ਜਾ ਪੈਂਦੇ, ਅਗਲੇ ਦਿਨ ਬੜ ਬਣਾਉਂਦੇ ਉੱਠਦੇ ਅਤੇ ਫਿਰ ਮਸ਼ੀਨ ਵਾਂਗ ਨੱਸਣ ਭੱਜਣ ਲੱਗਦੇ। ਹਰ ਨਵਾਂ ਦਿਨ ਉਹਨਾਂ ਲਈ ਇੱਕ ਨਵਾਂ ਯੁੱਧ ਸੀ ਜਿਸ ਨੂੰ ਉਹ ਡਰੇ ਡਰੇ ਖਿਜੇ ਖਿਜੇ ਬੇਵਸੀ ਜਿਹੀ ਨਾਲ ਲੜਦੇ। ਦੋ ਮਹੀਨੇ ਦੀ ਜ਼ੋਰਦਾਰ ਮੁਸ਼ੱਕਤ ਤੋਂ ਬਾਅਦ ਦਫ਼ਤਰ ਤੋਂ 25-30 ਕਿਲੋਮੀਟਰ ਦੂਰ ਕਿਸੇ ਕੱਚੀ ਕਲੋਨੀ 'ਚ ਉਹਨੂੰ ਦੋ ਖੁੱਡੇ ਜਿਹੇ ਕਿਰਾਏ 'ਤੇ ਮਿਲੇ, ਜਿਨ੍ਹਾਂ 'ਚ ਮੰਜੀ ਡਾਹ ਕੇ ਖਲੋਤਿਆਂ ਸਿਰ ਛੱਤ 'ਚ ਵੱਜਦਾ ਸੀ। ਰੱਬ ਰੱਬ ਕਰਦਾ ਉਹ ਪਰਿਵਾਰ ਨੂੰ ਦਿੱਲੀ ਲੈ ਆਇਆ। ਆਸ ਪਾਸ ਕੋਈ ਬੁਲਾਉਣ ਚਲਾਉਣ ਮਿਲ ਵਰਤਣ ਵਾਲਾ ਨਹੀਂ ਸੀ ਦਿਸਦਾ। ਰਾਤ ਖੁੱਡਿਆਂ 'ਚ ਪਏ ਡੱਕੇ ਰਹਿੰਦੇ, ਖੁਰਾਕ ਮਾੜੀ ਅਤੇ ਮਹਿੰਗੀ ਸੀ। ਚੌਥੇ ਕੁ ਦਿਨ ਅੱਧੀ ਰਾਤ ਨਿੱਕੀ ਕੁੜੀ ਦੇ ਢਿੱਡ 'ਚ ਤਿੱਖਾ ਸੂਲ ਉੱਠਿਆ ਤਾਂ ਜਵੈਣ ਦੀ ਚੂੰਡੀ ਮੰਗਣ ਜਾਂ ਕਿਸੇ ਡਾਕਟਰ ਬਾਰੇ ਪਤਾ ਕਰਨ ਲਈ ਉਸ ਨਾਲ ਦੇ ਗੁਆਂਢੀ ਦਾ ਜਾ ਬੂਹਾ ਖੜਕਾਇਆ। ਫਿਰ ਦੂਜਾ, ਤੀਜਾ, ਚੌਥਾ, ਸਾਰੀ ਰਾਤ ਭੋਲਾਨਾਥ ਪੂਰੀ ਕਲੋਨੀ ਦੇ ਬਾਰ ਭੰਨ ਦਾ ਹਲਕਾਣ ਹੋ ਗਿਆ, ਪਰ ਯੱਖ ਸਰਦ ਲੋਹੇ ਦੇ ਦਰਵਾਜ਼ੇ ਉਸ ਨੂੰ ਠੰਡੀਆਂ ਨਿਰਮੋਹੀ ਨਜ਼ਰਾਂ ਨਾਲ ਤੱਕਦੇ ਰਹੇ। ਉਸ ਰਾਤ ਭੋਲਾਨਾਥ ਨੇ ਨਿਸ਼ਚਾ ਕੀਤਾ, ਉਹ ਦਿੱਲੀ ਨਹੀਂ ਰਹੇਗਾ, ਪਿੰਡ ਪਰਤ ਜਾਏਗਾ। ਪਿੰਡ ਪੈਰੀ ਕੰਡਾ ਚੁਭਣ 'ਤੇ ਜਿੱਥੇ ਪੂਰਾ ਪਿੰਡ ਪੀੜ ਨਾਲ ਹਲੂਣਿਆ ਜਾਂਦਾ ਸੀ, ਪਿੰਡ ਜਿੱਥੇ ਅੱਖੀਆਂ 'ਚ ਮੋਹ ਦਾ ਸੇਕ ਮਗਦਾ, ਗੱਲਾਂ 'ਚੋਂ ਆਪਣਾ ਆਪੇ ਦੀ ਮਹਿਕ ਉੱਠਦੀ ਸੀ, ਲਾਲਚ, ਝੂਠ, ਵਲ ਫਰੇਬ, ਸਵਾਰਥ, ਓਪਰੇਪਣ ਦੀ ਥਾਂ ਜਿੱਥੇ ਆਪਣੇਪਣ, ਨਿਸਵਾਰਥਤਾ ਅਤੇ ਦੁਵੱਲੇ ਭਰੋਸੇ ਦਾ ਪਰਤਾਉ ਸੀ। ਕੁਛ ਦਿਨਾਂ ਬਾਅਦ ਉਹ ਪਰਿਵਾਰ ਨੂੰ ਦਿੱਲੀ ਘੁੰਮਾਉਣ ਲੈ ਗਿਆ ਤਾਂ ਮਹਾਂਨਗਰ ਬਾਰੇ ਉਹਦੇ ਹੋਰ ਕਈ ਭਰਮ ਟੁੱਟੇ। ਜਿੱਥੇ ਬੰਦੇ ਦੀ ਪਛਾਣ ਉਹਦਾ ਸਮਾਜਿਕ ਰੁਤਬਾ, ਅਹੁਦਾ, ਕਾਰ ਕੋਠੀ, ਬੈਂਕ ਬੈਲੈਂਸ ਨਾਲ ਹੁੰਦਾ ਸੀ। ਪਰਿਵਾਰ ਸਮੇਤ ਦਿੱਲੀ ਘੁੰਮਣ ਗਿਆ, ਬੱਸਾਂ 'ਚ ਧੱਕੇ ਖਾਂਦਾ, ਮਿੱਧਦਾ ਮਧਾਉਂਦਾ, ਪੂਰੀ ਤਨਖਾਹ ਦੀ ਜੇਬ ਕਟਾ ਕੇ ਗਲਤ ਬੱਸ 'ਚ ਸਵਾਰ ਹੋ ਕਿਤੇ ਦਾ ਕਿਤੇ ਪਹੁੰਚ ਗਿਆ। ਬਦ ਹਵਾਸ ਪਤਨੀ ਅਤੇ ਬੱਚਿਆਂ ਸਮੇਤ ਵਾਹੋਦਾਹੀ ਤੁਰੀ ਜਾ ਰਹੀ ਅੰਨੀ ਭੀੜ 'ਤੇ ਆਵਾਜਾਈ ਵੱਲ ਝਾਕਦਾ ਕਿ ਕਿਸੇ ਤੋਂ ਆਪਣੇ ਘਰ ਦਾ ਰਾਹ ਪੁੱਛ ਸਕੇ, ਪਰ ਉੱਥੇ ਤਾਂ ਭੀੜ ਸੀ। ਇਹ ਭੋਲਾਨਾਥ ਜਾਂ ਉਹਦਾ ਪਰਿਵਾਰ ਜਾਣਦਾ ਸੀ ਜਾਂ ਫਿਰ ਉਹਨਾਂ ਦਾ ਰੱਬ ਕਿ ਕਿੰਜ ਅੱਧੀ ਰਾਤ ਚੀਸਾਂ ਮਾਰਦੇ ਸਰੀਰਾਂ ਨਾਲ ਉਹ ਆਪਣੇ ਖੁੱਡਿਆਂ 'ਚ ਵਾਪਸ ਪਰਤੇ। ਉਹ ਇੱਥੇ ਨਹੀਂ ਰਹੇਗਾ, ਪਿੰਡ ਵਾਪਸ ਚਲਾ ਜਾਏਗਾ। ਉਸ ਫਿਰ ਆਪਣਾ ਨਿਸ਼ਚਾ ਦੁਹਰਾਇਆ, ਪਰ ਜਿਵੇਂ ਕਿ ਭੋਲਾ ਭੋਲਾ ਹੀ ਸੀ, ਪਿੰਡ ਚਲੇ ਜਾਣ ਦਾ ਉਸ ਦਾ ਸੁਪਨਾ ਸੁਪਨਾ ਹੀ ਰਿਹਾ। ਹੌਲੀ ਹੌਲੀ ਅਚੇਤ ਹੀ ਉਹਦੇ ਖਾਨੇ ਪੈ ਗਈ ਕਿ ਉਹ ਮਹਾਂਨਗਰ ਵਿੱਚ ਆਪਣੀ ਮਰਜ਼ੀ ਨਾਲ ਆ ਤਾਂ ਭਾਵੇਂ ਗਿਆ ਪਰ ਜਾ ਨਹੀਂ ਸਕਦਾ। ਇਹ ਕੰਮ ਇੰਨਾ ਸੌਖਾ ਨਹੀਂ ਸੀ ਜਿੰਨਾ ਉਹ ਸਮਝੀ ਬੈਠਾ ਸੀ। ਖਿੱਚਾ ਧਰੋਈ 'ਚ ਪਤਾ ਨਹੀਂ ਕਦ ਕਿੰਨੇ ਵਰੇ ਪਾਰ ਹੋ ਗਏ ਅਤੇ ਜਿਵੇਂ ਕਿ ਹੋਣਾ ਹੀ ਸੀ, ਹੌਲੀ ਹੌਲੀ ਉਸ ਆਪਣੀ ਹੋਣੀ ਨਾਲ ਸਮਝੌਤਾ ਕਰ ਲਿਆ। ਪਤਾ ਨਹੀਂ ਕਦੋਂ ਅਤੇ ਕਿੰਜ ਜੀਵਨ ਬਾਰੇ ਉਸ ਦੀ ਸਹਿਜ ਉਤਸੁਕਤਾ, ਦਿਲਚਸਪੀ ਮਰਦੀ ਗਈ, ਉਸ ਦੇ ਸ਼ੌਕ ਮਿੱਟੀ ਹੋ ਗਏ। ਮਹਾਂਨਗਰ 'ਚ ਟੇਕੇ ਰਹਿਣ ਲਈ ਉਹਨੂੰ ਬਾਕੀਆਂ ਵਾਂਗ ਚੂਹਾ ਦੌੜ 'ਚ ਸ਼ਾਮਲ ਹੋਣਾ ਪਿਆ। ਚਾਰ ਰੋਟੀਆਂ ਅਖਬਾਰ 'ਚ ਬਲੇਟ, ਕੰਟੀਨ ਤੋਂ ਸਬਜ਼ੀ ਅਤੇ ਬੱਸ ਦੇ ਕਿਰਾਏ ਲਈ ਪੈਸੇ ਜੇਬ 'ਚ ਪਾਈ, ਉਹ ਸਵੇਰ ਸਾਰ ਘਰੋਂ ਨਿਕਲਦਾ। 8 ਘੰਟੇ ਦਫ਼ਤਰ, 2 ਘੰਟੇ ਵਕੀਲ ਕੋਲ ਓਵਰ ਟਾਈਮ ਲਾ ਕੇ ਚਮਗਿੱਦੜਾਂ ਵਾਂਗ ਬੱਸ 'ਚ ਲਟਕਿਆ, ਘਰ ਦਾ ਨਿਕਸੋ ਖਰੀਦ, ਥਕਾਵਟ ਨਾਲ ਚੂਰ ਗਈ ਰਾਤ ਘਰ ਪਹੁੰਚ, ਰੋਟੀ ਦੀਆਂ 2 ਬੁਰਕੀਆਂ ਸੁੱਟ ਨਡਾਲ ਪੈ ਜਾਂਦਾ। ਅਗਲਾ ਦਿਨ ਦੈਂਤ ਵਾਂਗ ਜਬਾੜੇ ਪਾੜੀ ਉਹਦੇ ਸਾਹਮਣੇ ਖੜ੍ਹਾ ਹੁੰਦਾ। ਹੁਣ ਉਹ ਭਰਵੇਂ ਜੁੱਸੇ ਦਰਸ਼ਨੀ ਦਿੱਖ ਵਾਲਾ ਭੋਲਾ ਨਹੀਂ ਸੀ ਰਿਹਾ। ਪਿੰਡ 'ਚ ਕੌਡੀ ਪਾਉਂਦਾ ਜੋ ਵਿਰੋਧੀ ਖਿਡਾਰੀਆਂ ਨੂੰ ਲਾਗੇ ਨਹੀਂ ਸੀ ਖਹਿਣ ਦਿੰਦਾ। ਮਹਾਂਨਗਰ ਨੇ ਛੇਤੀ ਹੀ ਕਤਰ ਕੁਤਰ ਕੇ ਉਹਨੂੰ ਆਪਣੇ ਮੇਚ ਦਾ ਕਰ ਲਿਆ। ਧੂੜ ਫੱਕਦਾ ਉਹ ਦਮੇ ਦਾ ਮਰੀਜ਼ ਹੋ ਗਿਆ। ਦਫ਼ਤਰ ਟਾਈਪ ਮਸ਼ੀਨ ਕੁੱਟਦਿਆਂ, ਬੱਸਾਂ ਦੀ ਉਡੀਕ 'ਚ ਨਜ਼ਰ ਲਾਈ ਖੜੋਤਿਆਂ ਉਹਦੀਆਂ ਅੱਖਾਂ 'ਤੇ ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਲੱਗ ਗਈਆਂ, ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦਾ। ਮਹਾਂਨਗਰ ਗੜੁੱਪ ਕਰਕੇ ਉਸ ਨੂੰ ਨਿਗਲ ਗਿਆ ਸੀ ਅਤੇ ਹੁਣ ਉਹ ਹੌਲੀ ਹੌਲੀ ਹਜ਼ਮ ਹੋ ਰਿਹਾ ਸੀ। ਮਹਾਂਨਗਰ ਦੇ ਗਦੀ ਗੇੜ ਵਿੱਚ ਪੈ ਕੇ ਭੋਲਾਨਾਥ ਦੀ ਜ਼ਿੰਦਗੀ ਨਿਤਾਣੀ ਜ਼ਰੂਰ ਹੋ ਗਈ ਸੀ, ਪਰ ਦਿਲ ਦਾ ਸੁੱਖ ਚੈਨ ਬਣਾਈ ਰੱਖਣ ਦਾ ਉਹ ਹਰ ਹੀਲਾ ਕਰਦਾ। ਘਰ ਵਾਲੀ ਸੁਗੜ ਸਿਆਣੀ ਸੀ, 10-9 'ਚ ਹੀ ਘਰ ਦਾ ਬੁੱਤਾ ਸਾਰ ਦਿੰਦੀ। ਭੋਲਾਨਾਥ ਖੁਦ ਹਰ ਵੇਲੇ ਜੂੜੇ ਹੇਠ ਸਿਰ ਦੇਣ ਨੂੰ ਤਿਆਰ ਰਹਿੰਦਾ, ਹੱਡ ਭਣਵੀਂ ਮਿਹਨਤ ਕਰਦਾ।

ਪਰ ਮਹਾਂਨਗਰ ਦੀ ਮਹਿੰਗਾਈ ਕਾਰਨ ਘਰ ਖਿੱਚਾ ਧਰੂਈ ਨਾਲ ਹੀ ਚੱਲਦਾ। ਤੰਗੀ ਤੁਰਸ਼ੀ ਦੇ ਦਿਨ ਵੇਖਣ ਨੂੰ ਮਿਲਦੇ, ਤਿੰਨਾਂ 'ਚੋਂ ਇੱਕ ਧੀ ਦੇ ਉਸ ਔਖੇ ਸੌਖੇ ਕਾਜ ਰਚਾਏ। ਹੁਣ ਜਦ ਪਿਛਲਾ ਕਰਜ਼ਾ ਸਿਰ 'ਤੇ ਸੀ ਅਤੇ ਉਹਦਾ ਦਫ਼ਤਰ ਦੇ ਫੰਡ ਵਾਲਾ ਖਾਤਾ ਖਾਲੀ ਸੀ, ਉਹ ਪਾਟ ਕੇ ਟਿਕਣ 'ਤੇ ਆਏ ਆਪਣੇ ਕਮੀਜ਼ ਦੇ ਕਾਲਰ, ਬੂਟਾਂ ਹੇਠਲੀਆਂ ਮੋਰੀਆਂ, ਘਰਵਾਲੀ ਦੇ ਤੋਪੇ ਲਾਲਾ ਪਾਏ ਘਸੇ ਸੂਟ, ਮੁੰਡੇ ਦੇ ਕਾਲਜ ਦੀ ਦੇਣ ਵਾਲੀ ਫੀਸ ਨੂੰ ਕਿਤੇ ਨਾ ਕਿਤੇ ਅਣਡਿੱਠ ਕਰ ਵੀ ਦਿੰਦਾ। ਪਰ ਕੋਠੇ ਜਿੱਡੀਆਂ ਜਵਾਨ ਧੀਆਂ ਅੱਧੀ ਅੱਧੀ ਰਾਤ ਦੇ ਸੁਪਨਿਆਂ 'ਚ ਆਣ ਖੇਰੂ ਪਾਉਂਦੀਆਂ ਅਤੇ ਭੋਲਾ ਨਾਥ ਦੀਆਂ ਰਾਤਾਂ ਬਰੜਾਉਂਦਿਆਂ ਲੰਘਦੀਆਂ। ਪਰ ਇਹਨਾਂ ਸਭ ਕਸੂਤੀਆਂ ਸਥਿਤੀਆਂ ਦੇ ਬਾਵਜੂਦ ਸੱਚਾਈ, ਇਮਾਨਦਾਰੀ, ਮਿਹਨਤ, ਹਲੀਮੀ, ਸਬਰ, ਸੰਤੋਖ ਦੀਆਂ ਆਪਣੀਆਂ ਜੱਦੀ ਕਦਰਾਂ ਕੀਮਤਾਂ 'ਤੇ ਉਹ ਨਿੱਠ ਕੇ ਪਹਿਰਾ ਦਿੰਦਾ। ਭਾਵੇਂ ਆਪਣੇ ਇਸੇ ਵਤੀਰੇ ਬਦਲੇ ਉਹ ਕਈ ਵਾਰ ਦਫ਼ਤਰ ਦੇ ਬਾਹਰ ਠਿੱਠ ਦਾ ਪਾਤਰ ਵੀ ਬਣਦਾ, ਪਰ ਇੰਝ ਦਾ ਹੀ ਉਹ ਪਲਿਆ ਬਣਿਆ ਸੀ। ਜੀਵਨ ਆਪਣੀ ਤੁਰੇ ਤੁਰਿਆ ਜਾ ਰਿਹਾ ਸੀ। ਭੋਲਾ ਨਾਥ ਆਪਣੀ ਜੀਵਨ ਤੋਂ ਖੁਸ਼ ਨਹੀਂ ਤਾਂ ਨਾਰਾਜ਼ ਵੀ ਨਹੀਂ ਸੀ। ਪਰ ਅੱਜ ਇੱਕ ਗੁੱਟ ਘੜੀ ਨਾ ਲੈਣ ਦੇ ਬਦਲੇ ਮੁੰਡੇ ਤੋਂ ਇੰਝ ਮਿਲੀ ਦੁਰਕਾਰ ਅਤੇ ਉਹਦੇ ਘਰ ਛੱਡ ਕੇ ਨਿਕਲ ਜਾਣ ਦੀ ਸਵੇਰ ਸਾਰ ਵਾਪਰੀ ਘਟਨਾ ਨੇ ਭੋਲਾ ਨਾਥ ਦੇ ਪੈਰ ਜੜੋਂ ਖੇਡ ਦਿੱਤੇ। ਉਹ ਅੰਦਰ ਤੱਕ ਹਲੂਣਿਆ ਗਿਆ। ਦਫ਼ਤਰ ਕਮਰੇ 'ਚ ਬੈਠਾ ਅੰਨੇਵਾ ਉਹ ਮਸ਼ੀਨ ਕੁੱਟਦਾ ਜਾ ਰਿਹਾ। ਹੱਥਲਾ ਕੰਮ ਪੂਰਾ ਹੋਣ 'ਤੇ ਟਾਈਪ ਕੀਤੇ ਪੰਨੇ ਫਾਈਲ 'ਚ ਰੱਖ ਉਹ DD ਮਿਸਟਰ ਵਰਮਾ ਦੇ ਕਮਰੇ 'ਚ ਜਾ ਵੜਿਆ ਅਤੇ ਫਾਈਲ ਉਹਦੇ ਹੱਥ ਜਾ ਫੜਾਈ। ਡੂ ਵਨ ਥਿੰਗ ਮਿਸਟਰ ਭੋਲਾ ਨਾਥ, ਕੱਲ੍ਹ ਸ਼ਾਮ ਇੱਕ ਫਾਈਲ ਕਲੀਅਰ ਕੀਤੀ ਸੀ ਡਾਇਰੈਕਟਰ ਸਾਹਿਬ ਨੇ ਅਤੇ ਉਹਦੀ ਰਿਪਲਾਈ ਦਾ ਡਰਾਫਟ ਬਣਾ ਕੇ ਰੱਖਿਆ ਸੀ ਉਹਨਾਂ ਦੇ ਕੈਬਿਨ 'ਚ, ਮੈਂ ਅਪਰੂਵ ਹੋ ਚੁੱਕਾ, ਤੁਸੀਂ ਉਹਨਾਂ ਦੇ ਕੈਬਿਨ ਤੋਂ ਡਰਾਫਟ ਲਓ ਅਤੇ ਟਾਈਪ 'ਤੇ ਚੜਾ ਦਿਓ। ਭੋਲਾ ਨਾਥ ਚੁੱਪ ਚਪੀਤਾ ਮੂੰਹ ਚੱਕ ਕੇ ਡਾਇਰੈਕਟਰ ਸਾਹਿਬ ਦੇ ਕੈਬਿਨ ਵੱਲ ਤੁਰ ਪਿਆ। ਉਸ ਅੰਦਰਲਾ ਘਮਸਾਨ ਉਂਝੀ ਜਾਰੀ ਸੀ। ਕੈਬਿਨ 'ਚ ਦਾਖਲ ਉਹ ਸਾਹਮਣੇ ਪਈ ਖਰੜੇ ਵਾਲੀ ਫਾਈਲ ਚੁੱਕੀ, ਹੇਠਾਂ ਇੱਕ ਸੁਨਹਿਰੀ ਚੇਨ ਵਾਲੀ ਘੜੀ ਅਤੇ ਨਿੱਕਾ ਜਿਹਾ ਚਮਕਦਾ ਵਿਦੇਸ਼ੀ ਆਈਪੌਡ ਚਮਕ ਰਹੇ ਸਨ। ਭੋਲਾ ਨਾਥ ਖਰੜੇ ਵਾਲੀ ਫਾਈਲ ਚੁੱਕ ਕੇ ਮੁੜਨ ਲੱਗਾ ਸੀ। ਅਚਾਨਕ ਉਹਦੇ ਪੈਰ ਜੜ ਹੋ ਗਏ। ਸਮਾਂ ਜਿਵੇਂ ਰੁਕ ਗਿਆ। ਕਿਸੇ ਅਦਿੱਖ ਤਾਕਤ ਦਾ ਬੰਨਿਆ ਭੋਲਾ ਨਾਥ ਸੁੱਤੇ ਸਿੱਧ ਅੱਗੇ ਵਧਿਆ, ਜਿਵੇਂ ਆਪਣੇ ਤੋਂ ਨਿਗਾਹ ਬਚਾਉਂਦਿਆਂ ਉਸ ਦੋਹਾਂ ਵਸਤਾਂ ਚੁੱਕ ਕੇ ਛੇਤੀ ਨਾਲ ਜੈਕਟ ਦੀ ਅੰਦਰਲੀ ਜੇਬ 'ਚ ਪਾ ਲਈਆਂ। ਕੈਬਿਨ ਤੋਂ ਬਾਹਰ ਨਿਕਲਦਿਆਂ ਮੁੜਕੋ ਮੁੜਕੀ ਹੋ ਗਿਆ ਸੀ। ਸਾਹਮਣੇ ਚਪੜਾਸੀ ਰਾਮਨਾਥ ਆਉਂਦਾ ਦਿਸਿਆ। ਉਸ ਹੱਥ ਫਾਈਲ ਫੜਾ ਆਪਣੇ ਟੇਬਲ 'ਤੇ ਰੱਖਣ ਲਈ ਆਖ ਉਹ ਤੇਜ਼ੀ ਨਾਲ ਬਾਹਰਲੇ ਗੇਟ ਵੱਲ ਤੁਰ ਪਿਆ। ਉਸ ਦੀ ਚਾਲ ਪ੍ਰਤੱਖ ਤੌਰ 'ਤੇ ਖਿੜਕੀ ਪਈ ਸੀ। ਬੱਸ ਸਟੈਂਡ 'ਤੇ ਖਲੋਤਿਆਂ ਉਹਦੀ ਹਾਲਤ ਹੋਰ ਮਾੜੀ ਹੁੰਦੀ ਗਈ। ਚੋਰਾਂ ਵਾਂਗ ਆਲੇ ਦੁਆਲੇ ਝਾਕਦਾ ਆਪਣੀ ਜੈਕਟ ਵਾਰ ਵਾਰ ਹੇਠਾਂ ਕਰੀ ਜਾਂਦਾ। ਬੱਸ 'ਚ ਚੜ੍ਹ ਕੇ ਖਲੋਤਿਆਂ ਉਹਨੂੰ ਲੱਗਾ ਸਾਰੀਆਂ ਸਵਾਰੀਆਂ ਦੀਆਂ ਅੱਖਾਂ ਉਸ 'ਤੇ ਕੇਂਦਰਿਤ ਨੇ। ਬੱਸ ਤੋਂ ਉਤਰ ਕੇ ਘਰ ਦੀ ਗਲੀ ਨੇੜੇ ਪਹੁੰਚਦਿਆਂ ਉਹਦੀ ਚਾਲ ਤੁਰੰਤ 'ਤੇ ਨੱਸਣ ਦੇ ਵਿਚਕਾਰ ਕਿਤੇ ਸੀ। ਘਰ 'ਚ ਵੜਦੇ ਅੰਦਰੋਂ ਕੁੰਡੀ ਲਾਓ ਸਭ ਤੋਂ ਪਿਛਲੇ ਕਮਰੇ ਜਾ ਵੜਿਆ। ਵੱਡਾ ਸੰਦੂਕ ਖੋਲ੍ਹ ਦੋਵੇਂ ਚੀਜ਼ਾਂ ਕੱਪੜੇ ਲੱਤੇ ਹੇਠ ਲੁਕਾ ਕੇ ਬਾਹਰ ਕਮਰੇ ਮੰਜੇ 'ਤੇ ਆਣ ਪਿਆ। ਉਸ ਦੀ ਉੱਡੀ ਰੰਗਤ ਅਤੇ ਵੱਧ ਹਵਾਸੀ ਵੇਖ ਘਰਵਾਲੀ ਨੇ ਇਹੀ ਅੰਦਾਜ਼ਾ ਲਾਇਆ ਕਿ ਜਾਂ ਅਫਸਰ ਤੋਂ ਤਕੜੀ ਝਾੜ ਪਈ ਹੈ ਜਾਂ ਮੁੰਡੇ ਵਾਲਿਆਂ ਕੋਈ ਹੋਰ ਮੰਗ ਕਰ ਦਿੱਤੀ ਹੈ। ਦੁੱਖਾਂ ਦੇ ਫੱਟ 'ਤੇ ਹਮਦਰਦੀ ਦੀ ਮਲਮ ਕਾਰਗਰ ਰਹਿੰਦੀ ਹੈ। ਚੁੱਪਚਾਪ ਉਹ ਪੁਆਂਦੀ ਉਹਦੀਆਂ ਲੱਤਾਂ ਨਾਲ ਸਿਰ ਜੋੜ ਕੇ ਪੈ ਗਈ। ਭੋਲੇ ਦੀਆਂ ਅੱਖਾਂ ਤੋਂ ਨੀਂਦ ਪਰ ਕੋਹਾਂ ਦੂਰ ਸੀ। ਉਸ ਦਾ ਜੀ ਕੀਤਾ ਘਰਵਾਲੀ ਨਾਲ ਪੂਰੀ ਗੱਲ ਸਾਂਝੀ ਕਰੇ, ਪਰ ਫਿਰ ਪਤਾ ਨਹੀਂ ਕਿਉਂ ਝਿਜਕ ਗਿਆ। ਕੀ ਦੱਸੇਗਾ ਅਤੇ ਉਹ ਕੀ ਯਕੀਨ ਕਰੇਗੀ? ਪੂਰੀ ਰਾਤ ਸੋਚਾਂ ਵਿੱਚ ਪਾਰ ਹੋ ਗਈ। ਸਵੇਰੇ ਬਿਸਤਰੇ ਤੋਂ ਉੱਠਦਿਆਂ ਭੋਲਾ ਨਾਥ ਨੂੰ ਤਬੀਅਤ ਢਿੱਲੀ ਮਹਿਸੂਸ ਹੋਈ। ਘਰਵਾਲੀ ਦੀ ਦਫ਼ਤਰੋਂ ਛੁੱਟੀ ਲੈਣ ਦੀ ਸਲਾਹ ਉਸ ਚੁੱਪਚਾਪ ਮੰਨ ਲਈ। ਦੁਪਹਿਰੀ ਮੰਜੇ 'ਤੇ ਪਿਆ ਆਪਣੀ ਉਧੇੜ ਬੁਣ ਵਿੱਚ ਸੀ ਕਿ ਉਹਦਾ ਰਿਟਾਇਰਡ ਕਲੀਗ ਅਤੇ ਪੁਰਾਣਾ ਮਿੱਤਰ ਬਾਲੀ ਉਹਨੂੰ ਮਿਲਣ ਆ ਗਿਆ। ਗੱਲਾਂ ਗੱਲਾਂ 'ਚ ਪਤਾ ਨਹੀਂ ਕੀ ਮਨ 'ਚ ਆਈ, ਭੋਲਾ ਨਾਥ ਨੇ ਵਿਦੇਸ਼ੀ ਆਈਪੌਡ ਵਿਕਵਾਉਣ ਦੀ ਗੱਲ ਉਸ ਨਾਲ ਛੇੜ ਦਿੱਤੀ। ਬਾਲੀ ਨੇ ਆਪਣੇ ਕਿਸੇ ਨੇੜਲੇ ਸੰਬੰਧੀ ਦਾ ਹਵਾਲਾ ਦੇ ਕੇ ਉਸ ਨੂੰ ਵਿਕਵਾਉਣ ਦੀ ਤਸੱਲੀ ਵੀ ਦਿੱਤੀ। ਆਈਪੌਡ ਵੇਖਣ ਦੀ ਉਸ ਵੱਲੋਂ ਉਤਸੁਕਤਾ ਪ੍ਰਗਟਾਉਣ 'ਤੇ ਭੋਲਾ ਨਾਥ ਚੁੱਪਚਾਪ ਅੰਦਰੋਂ ਸੰਦੂਕ 'ਚੋਂ ਕੱਢ ਕੇ ਲਿਆਇਆ। ਜ਼ਰਾ ਗੌ ਨਾਲ ਆਈਪੌਡ ਨੂੰ ਤੱਕਦਿਆਂ ਬਾਲੀ ਦੇ ਮੂੰਹੋਂ ਨਿਕਲਿਆ, ਇੰਨ ਬਿੰਨ ਇੱਦਾਂ ਦਾ ਹੀ ਪੀਸ ਮੈਂ ਆਪਣੇ ਖੁਰਾਨਾ ਹੈ ਨਾ ਅਕਾਊਂਟਸ 'ਚ ਉਹਦੇ ਘਰ ਵੇਖਿਆ ਸੀ, ਇਸ ਉੱਪਰ ਪਿਆ ਨਿਸ਼ਾਨ ਵੀ ਬਿਲਕੁਲ। ਬਾਲੀ ਆਪਣੀ ਗੱਲ ਪੂਰੀ ਕਰਦਾ ਕਿ ਭੋਲਾ ਨਾਥ ਨੇ ਆਈਪੌਡ ਉਹਦੇ ਹੱਥੋਂ ਖੋਲ੍ਹਿਆ ਅਤੇ ਮਣਾ ਮੂੰਹੀ ਗਾਲਾਂ ਕੱਢਦਾ ਧੱਕੇ ਮਾਰਦਾ ਉਹਨੂੰ ਘਰ 'ਚੋਂ ਬਾਹਰ ਖਦੇੜਨ ਲੱਗਾ। ਹੈਰਾਨ ਪਰੇਸ਼ਾਨ ਬਾਲੀ ਬੁੜਬੁੜ ਕਰਦਾ ਉੱਥੋਂ ਚਲਿਆ ਗਿਆ। ਬਾਲੀ ਦੇ ਜਾਣ ਉਪਰੰਤ ਭੋਲਾ ਨਾਥ ਦੀ ਤਬੀਅਤ ਵਿਗੜੀ। ਉਸਨੂੰ ਤੇਜ਼ ਤਾਪ ਚੜ੍ਹ ਗਿਆ। ਉਸਨੇ ਢਿੱਡ ਵਿੱਚ ਤਿੱਖਾ ਸੂਲ ਉੱਠਣ ਦੀ ਸ਼ਿਕਾਇਤ ਕੀਤੀ। ਡਾਕਟਰ ਸੱਦਿਆ ਗਿਆ। ਉਸਦੇ ਪੁੱਛਣ 'ਤੇ ਭੋਲਾ ਨਾਥ ਨੂੰ ਯਾਦ ਆਇਆ ਉਹ ਕੱਲ੍ਹ ਦਾ ਪਿਸ਼ਾਬ ਨਹੀਂ ਸੀ ਗਿਆ। ਦਵਾਈਆਂ ਅਲਟਰਾਸਾਊਂਡ ਵਗੈਰਾ ਲਿਖ ਕੇ ਡਾਕਟਰ ਚਲਿਆ ਗਿਆ। ਭੋਲਾ ਨਾਥ ਦੀ ਜਿੰਦ ਅਜਾਬ 'ਚ ਆਈ ਸੀ ਪਈ। ਉਸਨੂੰ ਲੱਗੇ ਜਿਵੇਂ ਕੋਈ ਵਜਨੀ ਪੱਥਰ ਉਹਦੇ ਢਿੱਡ 'ਚ ਆਣ ਫਸੇ ਨੇ। ਮਲੱਪ ਹੋਣੇ ਆ ਤੁਹਾਡੇ ਢਿੱਡ 'ਚ, ਮੇਰੀ ਮਨੋ ਦਹੀਂ 'ਚ ਪਾ ਕੇ ਖਾਓ ਕਮੀਲਾ, ਘਰਵਾਲੀ ਨੇ ਆਖਿਆ ਤਾਂ ਭੋਲਾ ਨਾਥ ਨੂੰ ਲੱਗਾ ਜਿਵੇਂ ਸੱਚੀ ਵੱਡੇ ਵੱਡੇ ਸੱਪ ਉਹਦੇ ਢਿੱਡ 'ਚ ਬੰਨ ਪਾਈ ਬੈਠੇ ਹੋਣ। ਸਾਰੀ ਰਾਤ ਪਤਾ ਨਹੀਂ ਕੀ ਬੜਬੜਾਉਂਦਾ ਰਿਹਾ। ਤੜਕੇ ਅੱਖ ਲੱਗੀ ਤਾਂ ਸੁਪਨੇ 'ਚ ਉਸਨੇ ਆਪਣੇ ਵਿਹੜੇ 'ਚ ਦੋ ਨਾਗ ਤੁਰਦੇ ਵੇਖੇ। ਨਾਗ ਵਾਰ ਵਾਰ ਫੁੰਕਾਰੇ ਮਾਰਦੇ ਪਿਛਲੇ ਕਮਰੇ 'ਚੋਂ ਨਿਕਲਦੇ, ਉਹਨੂੰ ਡੰਗ ਮਾਰ ਕੇ ਫਿਰ ਉੱਥੇ ਜਾ ਛਿਪਣ ਹੁੰਦੇ ਅਤੇ ਫਿਰ ਉਸ ਆਪਣੇ ਆਪ ਨੂੰ ਉੱਠ ਕੇ ਪਿਛਲੇ ਕਮਰੇ 'ਚ ਦਾਖਲ ਹੁੰਦਿਆਂ ਵੇਖਿਆ। ਨਾਗ ਸੰਦੂਕ 'ਚੋਂ ਸਿਰੀਆਂ ਕੱਢੀ ਫੁੰਕਾਰੇ ਮਾਰ ਰਹੇ ਸਨ। ਭੋਲਾ ਨਾਥ ਨੇ ਉਹਨਾਂ ਨੂੰ ਫੜ ਕੇ ਪਟਾਰੀ 'ਚ ਪਾ ਲਿਆ।
ਹੁਣ ਉਹ ਬਾਹਰ ਜੰਗਲ 'ਚ

0: ਛੱਡਣ ਤੁਰ ਪਿਆ ਹੈ। ਹੁਣ ਉਹਦੇ ਸੱਪ ਉਹਨੇ ਬਾਹਰ ਜੰਗਲ ਵਿੱਚ ਛੱਡ ਦਿੱਤੇ ਹਨ। ਮੈਥੋਂ ਨਹੀਂ ਕੀਲ ਹੋਣੇ ਨਾਗ, ਘਰਵਾਲੀ ਨੇ ਉਸਨੂੰ ਜ਼ੋਰ ਦੀ ਹਲੂਣਿਆ ਤਾਂ ਬੌਂਦਲਿਆ ਉੱਠ ਬੈਠਾ। ਬਿੱਜੂ ਬਣਿਆ ਬਿੱਟ ਬਿੱਟ ਉਹਨੂੰ ਵੇਖਣ ਲੱਗਾ। ਤੁਹਾਡੀ ਤਬੀਅਤ ਨਹੀਂ ਲੱਗਦੀ ਵੱਲ, ਘਰਵਾਲੀ ਨੇ ਉਹਨੂੰ ਘੋਖ ਦੀ ਨਜ਼ਰ ਵੇਖਦਿਆਂ ਕਿਹਾ। ਸੋਨੀਪਤ ਜਾਣ ਦਾ ਪ੍ਰੋਗਰਾਮ ਛੱਡ ਦਿਓ, ਆਰਾਮ ਕਰੋ। ਭੋਲਾਨਾਥ ਕਿੰਨਾ ਚਿਰ ਉਸਨੂੰ ਖਾਲੀ ਤੱਕਣੀ ਤੱਕਦਾ ਰਿਹਾ, ਫਿਰ ਸੋਨੀਪਤ ਦਾ ਨਾਂ ਯਾਦ ਆਉਣ 'ਤੇ ਉੱਠ ਕੇ ਤਿਆਰ ਹੋਣ ਲੱਗਾ। ਸੋਨੀਪਤ ਉਸ ਅੱਜ ਕੁੜੀ ਲਈ ਮੁੰਡਾ ਵੇਖਣ ਜਾਣਾ ਸੀ। ਤੁਰਨ ਲੱਗਿਆਂ ਅਚਾਨਕ ਉਹਦੇ ਮਨ 'ਚ ਔੜੀ ਆਈ ਪੌਡ ਅਤੇ ਵਿਦੇਸ਼ੀ ਘੜੀ ਸੰਦੂਕ 'ਚੋਂ ਕੱਢ ਉਸ ਚੁੱਪ ਚੁਪੀਤਿਆਂ ਝੋਲੇ 'ਚ ਪਾ ਲਈ। ਉਹਨਾਂ ਨੂੰ ਰਾਹ 'ਚ ਕਿਤੇ ਸੁੱਟ ਦੇਗਾ, ਉਸ ਆਪਣੇ ਆਪ ਨੂੰ ਕਿਹਾ। ਬੱਸ ਸ਼ਹਿਰ 'ਚੋਂ ਬਾਹਰ ਨਿਕਲੀ ਤਾਂ ਉਸਨੂੰ ਆਪਣਾ ਆਪ ਜ਼ਰਾ ਸੁਰਖਰੂ ਲੱਗਾ। ਚੋਰ ਤੱਕਣੀ ਨਾਲ ਆਸੇ ਪਾਸੇ ਵੱਲ ਤੱਕ ਉਹ ਸੌਲੀ ਜਿਹੀ ਝੋਲੇ ਦਾ ਮੂੰਹ ਖੋਲ੍ਹਿਆ। ਆਈ ਪੌਡ ਅਤੇ ਘੜੀ ਸਾਹਮਣੇ ਲਿਸ਼ਕ ਰਹੇ ਸਨ। ਉਸ ਦੋਵੇਂ ਚੀਜ਼ਾਂ ਬਾਹਰ ਕੱਢੀਆਂ, ਆਪਣਾ ਹੱਥ ਬੱਸ ਤੋਂ ਖਿੜਕੀ ਦੇ ਬਾਹਰ ਲੈ ਗਿਆ, ਜਿਵੇਂ ਹੁਣੇ ਉਹਨਾਂ ਨੂੰ ਬਾਹਰ ਸੁੱਟ ਦੇਗਾ। ਬਿੰਦ ਕੁ ਬਾਅਦ ਉਹਦਾ ਹੱਥ ਵਾਪਸ ਅੰਦਰ ਆਇਆ, ਘੜੀ ਅਤੇ ਆਈ ਪੌਡ ਅਜੇ ਵੀ ਉਹਦੇ ਹੱਥਾਂ ਵਿੱਚ ਸਨ। ਸਵਾਰੀ ਤੋਂ ਅੱਖ ਪਹੁੰਚਾਉਂਦਿਆਂ ਉਸ ਚੋਰ ਨਜ਼ਰਾਂ ਨਾਲ ਦੋਵਾਂ ਚੀਜ਼ਾਂ ਵੱਲ ਵੇਖਿਆ, ਫਿਰ ਅਚੇਤ ਹੀ ਆਈ ਪੌਡ ਦਾ ਬਟਨ ਨੱਪ ਦਿੱਤਾ। ਜ਼ੋਰਦਾਰ ਪੱਛਮੀ ਸੰਗੀਤ ਬੱਸ ਵਿੱਚ ਗੂੰਜਣ ਲੱਗਾ। ਭੋਲਾਨਾਥ ਨੇ ਘਬਰਾ ਕੇ ਛੇਤੀ ਨਾਲ ਆਵਾਜ਼ ਬੰਦ ਕਰਕੇ ਆਸੇ ਪਾਸੇ ਵੇਖਿਆ। ਉਸ ਦੀ ਅਗਲੇਰੀ ਸੀਟ 'ਤੇ ਬੈਠੇ ਬਾਊ ਜੀ ਨਿੱਠ ਕੇ ਅਖਬਾਰ ਪੜ੍ਹਨ ਵਿੱਚ ਰੁੱਝੇ ਸਨ। ਉਹਦੇ ਨਾਲ ਬੈਠੇ ਬਜ਼ੁਰਗ ਬੈਠੇ ਬੈਠੇ ਸੌਂ ਗਏ ਸਨ, ਪਰਾਂ ਸੀਟ 'ਤੇ ਬੱਚੇ ਤਾਕੀ ਤੋਂ ਬਾਹਰ ਝਾਕ ਰਹੇ ਸਨ। ਡਰਾਈਵਰ ਬੱਸ ਭਜਾਈ ਲਈ ਜਾ ਰਿਹਾ ਸੀ। ਭੋਲਾਨਾਥ ਨੂੰ ਲੱਗਾ ਉਹ ਫਜੂਲ ਹੀ ਘਬਰਾਈ ਜਾ ਰਿਹਾ, ਜਿਵੇਂ ਕਿਸੇ ਸ਼ਕਤੀ ਦੇ ਅਸਰ ਹੇਠ ਅਚੇਤ ਹੀ ਉਹ ਸੁਨਹਿਰੀ ਘੜੀ ਨੂੰ ਆਪਣੇ ਗੁੱਟ 'ਤੇ ਬੰਨ ਲਿਆ। ਬਾਰੀ 'ਚੋਂ ਸਿਰ ਬਾਹਰ ਕੱਢ ਆਈ ਪੌਡ ਦਾ ਸੰਗੀਤ ਸੁਣਨ ਲੱਗਾ, ਵਿੱਚੇ ਵਿੱਚ ਗੁੱਟ 'ਤੇ ਬੰਨੀ ਘੜੀ 'ਤੇ ਨਜ਼ਰ ਮਾਰ ਲੈਂਦਾ। ਉਸ ਠੰਡੀ ਹਵਾ ਦੇ ਸੀਤ ਬੁੱਲਿਆਂ ਨੂੰ ਆਪਣੀ ਪਿੱਠ 'ਤੇ ਮਹਿਸੂਸ ਕੀਤਾ। ਸਭ ਬਹੁਤ ਚੰਗਾ ਚੰਗਾ ਲੱਗ ਰਿਹਾ ਸੀ। ਸੋਨੀਪਤ ਬੱਸ ਅੱਡੇ 'ਤੇ ਪਹੁੰਚ ਭੋਲਾਨਾਥ ਮੁੰਡੇ ਵਾਲਿਆਂ ਵੱਲ ਜਾਣ ਲਈ ਰਿਕਸ਼ਾ ਲੈਣ ਵਾਸਤੇ ਬਾਹਰ ਨੂੰ ਵੱਧ ਰਿਹਾ ਸੀ। ਅਚਾਨਕ ਸੋਨੀਪਤ ਰਹਿੰਦੇ ਦਫ਼ਤਰ 'ਚ ਉਹਦੇ ਨਾਲ ਕੰਮ ਕਰਦੇ ਕੋਹਲੀ ਨੇ ਉਸਨੂੰ ਪਿੱਛੋਂ ਪਛਾਣ ਕੇ ਜ਼ੋਰ ਦੀ ਆਵਾਜ਼ ਮਾਰੀ। ਭੋਲੇਨਾਥ ਨੇ ਸਿਰ ਭੁਆ ਕੇ ਪਿੱਛੇ ਵੇਖਿਆ, ਉਸ 'ਤੇ ਖਾਨਿਓ ਗਈ ਗਿੱਦੜ ਵੱਲ ਮੂੰਹ ਸੀ, ਉੱਧਰ ਨੂੰ ਅੰਨੇਵਾਹ ਭੱਜ ਪਿਆ। ਬਾਹਰ ਜੀ ਟੀ ਰੋਡ ਨੂੰ ਪਾਰ ਕਰਨ ਲਈ ਵਿਚਕਾਰ ਖੜੀ ਉੱਚੀ ਬੰਨੀ ਨੂੰ ਟੱਪਦਿਆਂ ਉਹ ਠੇਡਾ ਖਾ ਕੇ ਚੌਫਾਲ ਸੜਕ 'ਤੇ ਜਾ ਪਿਆ। ਇਸ ਤੋਂ ਪਹਿਲਾਂ ਕਿ ਕੋਈ ਸਮਝਦਾ, ਪਿੱਛੋਂ ਆਉਂਦੇ ਤੇਜ਼ ਰਫ਼ਤਾਰ ਟਰੱਕ ਦੇ ਟਾਇਰ ਉਸ ਦੇ ਸਰੀਰ ਤੋਂ ਦੀ ਨਿਕਲ ਗਏ। ਹਥਲਾ ਝੋਲਾ ਝਟਕੇ ਨਾਲ ਪਰਾਂ ਜਾ ਡਿੱਗਾ। ਆਈ ਪੌਡ ਦਾ ਬਟਨ ਖੁੱਲ੍ਹਣ ਨਾਲ ਜ਼ੋਰਦਾਰ ਵਿਦੇਸ਼ੀ ਸੰਗੀਤ ਗੂੰਜਣ ਲੱਗਾ। ਘੜੀ ਦੀ ਟਿਕ ਟਿਕ ਬੰਦ ਹੋ ਚੁੱਕੀ ਸੀ।
1: ਹੁਣੇ ਤੁਸੀਂ ਰਾਜੀਵ ਕੁਮਾਰ ਸੇਠ ਹੋਰਾਂ ਤੋਂ ਉਹਨਾਂ ਦੀ ਕਹਾਣੀ ਜ਼ਹਿਰ ਸੁਣ ਰਹੇ ਸੀ, ਤੇ ਆਓ ਸੁਣਦੇ ਹਾਂ ਅਸਾਨੂੰ ਮਾਨ ਵਤਨਾਂ ਦਾ ਫਿਲਮ ਵਿੱਚੋਂ ਇਹ ਗੀਤ ਯਾਰਾ ਉਹ ਦਿਲਦਾਰਾ, ਜਿਸ ਨੂੰ ਆਵਾਜ਼ ਦਿੱਤੀ ਏ ਹਰਭਜਨ ਮਾਨ ਤੇ ਸੁਨਿਧੀ ਚੌਹਾਨ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਯਾਰਾ ਉਹ ਦਿਲਦਾਰਾ। ਹੁਣ ਪੇਸ਼ ਹੈ ਫਿਲਮ ਦੀਵਾ ਬਲੇ ਸਾਰੀ ਰਾਤ ਵਿੱਚੋਂ ਇਹ ਗੀਤ, ਦਮਾਦਮ ਮਸਤ ਕਲੰਦਰ, ਜਿਸ ਨੂੰ ਆਵਾਜ਼ ਦਿੱਤੀ ਏ ਵਿਨੋਦ ਸਹਿਗਲ ਤੇ ਸਾਥੀਆਂ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਦਮਾਦਮ ਮਸਤ ਕਲੰਦਰ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ, ਤੁਹਾਨੂੰ ਯਾਦ ਹੀ ਹੋਵੇਗਾ।

ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

0: अभी आप सुन रहे थे कार्यक्रम एक ही फिल्म से, आकाशवाणी दिल्ली का ये इंद्रप्रस्थ चैनल है। मीडियम वेव 366.3 मीटर अर्थात 819 किलोहर्ट्स, DRM 810 किलोहर्ट्स पर। लीजिए अब सुनते हैं समाचार।
1: नमस्कार, ए आकाशवाणी ए। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ, ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀਂਦ ਵਿਚ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ, ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰਖਿਆ ਤੇ ਦੇਸ਼ ਨੂੰ ਸਮਰਪਿਤ ਕੀਤੇ। ਪ੍ਰਧਾਨ ਮੰਤਰੀ ਪੰਜਾਬ ਦੇ ਜਲੰਧਰ ਤੋਂ ਵੀ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਸਰਕਾਰ ਨੇ ਸੰਸਦ ਦੇ ਆਉਣ ਵਾਲੇ ਮੌਨਸੂਨ ਇਜਲਾਸ ਤੋਂ ਪਹਿਲਾਂ ਇਸ ਐਤਵਾਰ ਨੂੰ ਸੰਸਦ ਵਿਚ ਸਿਆਸੀ ਪਾਰਟੀਆਂ ਦੇ ਸਭਾ ਵਿਚਲੇ ਨੇਤਾਵਾਂ ਨਾਲ ਇਕ ਮੀਟਿੰਗ ਬੁਲਾਈ ਏ। ਸਮੁੰਦਰੀ ਪ੍ਰਸ਼ਾਸਨ ਬਾਰੇ ਡਾਇਰੈਕਟੋਰੇਟ ਜਨਰਲ ਨੇ ਨਿਰਦੇਸ਼ ਦਿੱਤਾ ਹੈ ਕਿ ਭਾਰਤੀ ਨਾਵਿਕਾਂ ਨੂੰ ਅਗਲੇ ਨੋਟਿਸ ਤੱਕ ਹੋਰਮੁਜ਼ ਪਨਜੋੜ ਵਿਚੋਂ ਲੰਘਣ ਵਾਲੇ ਜਹਾਜ਼ਾਂ ਤੇ ਤੈਨਾਤ ਨਾ ਕੀਤਾ ਜਾਵੇ ਤੇ ਬੈਡਮਿੰਟਨ ਵਿਚ 2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਜਾਪਾਨ ਓਪਨ 2026 ਦੇ ਸੈਮੀਫਾਈਨਲ ਵਿਚ ਪਹੁੰਚ ਗਈ ਏ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ

0: ਨਰਿੰਦਰ ਮੋਦੀ ਨੇ ਅੱਜ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੇ ਜੀਂਦ ਅਤੇ ਸੋਨੀਪਤ ਵਿਚਕਾਰ ਭਾਰਤ ਦੀ ਪਹਿਲੀ ਹਾਈਡਰੋਜਨ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ। ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਦੀ ਸ਼ੁਰੂਆਤ ਰੇਲਵੇ ਖੇਤਰ ਵਿਚ ਚੁਗਿਰਦੇ ਪੱਖੀ ਆਵਾਜਾਈ ਨੂੰ ਅਪਣਾਉਣ ਵੱਲ ਇਕ ਮਹੱਤਵਪੂਰਨ ਕਦਮ ਏ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇ ਹਰਿਆਣਾ ਵਿਚ 12,470 ਕਰੋੜ ਰੁਪਏ ਤੋਂ ਵੱਧ ਦੇ ਰਾਸ਼ਟਰੀ ਸ਼ਾਹਰਾਹ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਸ੍ਰੀ ਮੋਦੀ ਨੇ 157 ਕਿਲੋਮੀਟਰ ਲੰਮੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਨੂੰ ਵੀ ਸਮਰਪਿਤ ਕੀਤਾ। ਗ੍ਰੀਨਫੀਲਡ ਕੋਰੀਡੋਰ 667 ਕਿਲੋਮੀਟਰ ਲੰਮੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦਾ ਹਿੱਸਾ ਏ। ਇਹ ਐਕਸਪ੍ਰੈਸ ਵੇ ਦਿੱਲੀ ਅਤੇ ਕਟੜਾ ਵਿਚਕਾਰ ਯਾਤਰਾ ਦੇ ਸਮੇਂ ਨੂੰ ਕਰੀਬ 14 ਘੰਟਿਆਂ ਤੋਂ ਘਟਾ ਕੇ ਕਰੀਬ 6 ਘੰਟੇ ਕਰ ਦੇਗਾ, ਜਦੋਂ ਕਿ ਦਿੱਲੀ ਅੰਮ੍ਰਿਤਸਰ ਯਾਤਰਾ ਨੂੰ ਕਰੀਬ 8 ਘੰਟਿਆਂ ਤੋਂ ਘਟਾ ਕੇ 4 ਘੰਟੇ ਕਰ ਦੇਗਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿਚ ਭਾਰਤੀ ਰੇਲਵੇ ਵਿਚ ਵੱਡਾ ਬਦਲਾਅ ਆਇਆ ਹੈ। ਉਨਾਂ ਕਿਹਾ ਕਿ ਹਰਿਆਣਾ ਨੇ ਹਾਲ ਹੀ ਦੇ ਸਾਲਾਂ ਵਿਚ ਵਿਕਾਸ ਦਾ ਇਕ ਨਵਾਂ ਪੜਾਅ ਦੇਖਿਆ ਤੇ ਤਰੱਕੀ ਦੇ ਰਾਹ ਤੇ ਅੱਗੇ ਵਧਿਆ। ਸ੍ਰੀ ਮੋਦੀ ਨੇ ਅੱਗੇ ਕਿਹਾ ਕਿ ਦੇਸ਼ ਦੀ ਪਹਿਲੀ ਹਾਈਡਰੋਜਨ ਰੇਲ ਗੱਡੀ ਦੀ ਸ਼ੁਰੂਆਤ ਨੇ ਜੀਂਦ ਨੂੰ ਭਾਰਤ ਦੇ ਇਤਿਹਾਸ ਵਿਚ ਇਕ ਵਿਸ਼ੇਸ਼ ਸਥਾਨ ਦਿੱਤਾ ਹੈ।
1: ਅੱਜ ਭਾਰਤੀ ਰੇਲ ਨੇ ਵੀ 21ਵੀਂ ਸਦੀ ਕੀ ਇਸ ਟੈਕਨੋਲੋਜੀ ਮੈਂ ਇਕ ਬੜਾ ਸਟੈਪ ਲਿਆ ਹੈ। ਆਜ ਜਿੰਦ ਸੇ ਸੋਨੀਪਤ ਕੇ ਬੀਚ ਹਾਈਡਰੋਜਨ ਟ੍ਰੇਨ ਚਲੀ ਹੈ। ਅਭੀ ਇਹ ਸਫਰ 90 ਕਿਲੋਮੀਟਰ ਕਾ ਹੈ। ਹਮ ਇਸ ਪਰ ਰਿਸਰਚ ਕਰਤੇ ਰਹੇਂਗੇ, ਲਾਗਤ ਕਮ ਕੈਸੇ ਉਸਕਾ ਤਰੀਕਾ ਢੂੰਢਤੇ ਰਹੇਂਗੇ, ਐਫੀਸ਼ੈਂਸੀ ਕੈਸੇ ਬੜੇ ਇਸ ਪਰ ਕਾਮ ਕਰਤੇ ਰਹੇਂਗੇ, ਔਰ ਬੜੀ ਜਾਂਚ ਪੜਤਾਲ ਕਰਤੇ ਕਰਤੇ ਇੱਕ ਕੇ ਬਾਅਦ ਇੱਕ ਕਦਮ ਉਠਾਤੇ ਜਾਏਂਗੇ।
0: ਇਸ ਮੌਕੇ ਤੇ ਬੋਲਦਿਆਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਦੀ ਸ਼ੁਰੂਆਤ ਨੂੰ ਦੇਸ਼ ਦੀ ਤਕਨੀਕੀ ਤਰੱਕੀ ਵਿਚ ਇਕ ਇਤਿਹਾਸਕ ਪ੍ਰਾਪਤੀ ਦਸਿਆ। ਉਨਾਂ ਕਿਹਾ ਕਿ ਇਹ ਮੀਲ ਪੱਥਰ ਸਵਦੇਸ਼ੀ ਹਾਈਡਰੋਜਨ ਤਕਨਾਲੋਜੀ ਵਿਕਸਿਤ ਕਰਨ ਦੇ ਮਜ਼ਬੂਤ ਰਾਸ਼ਟਰੀ ਅਹਿਦ ਦਾ ਨਤੀਜਾ ਏ।
2: ਇਸ ਦਾ ਸਭ ਤੋਂ ਬੜਾ ਬੈਨੀਫਿਟ ਇਹ ਹੋਗਾ ਕਿ ਇਸ ਟੈਕਨੋਲੋਜੀ ਕੋ ਅਬ ਔਰ ਦੂਸਰੇ ਸੈਕਟਰਸ ਮੇਂ ਵੀ ਯੂਜ਼ ਕੀਆ ਜਾ ਸਕਤਾ ਹੈ। ਫਾਰ ਐਗਜ਼ਾਮਪਲ ਟਰੱਕਸ ਇਨ ਕਾਰਸ ਇਨ ਸਮਾਲ ਫਿਸ਼ਿੰਗ ਬੋਟਸ, ਇਟ ਕੈਨ ਬੀ ਯੂਜ਼ਡ ਇਨ ਲਾਰਜ ਮਾਈਨਿੰਗ ਟਰੱਕਸ ਮਾਈਨਿੰਗ ਇਕਵਿਪਮੈਂਟ, ਇਟ ਕੈਨ ਬੀ ਯੂਜ਼ਡ ਇਨ ਡਿਫੈਂਸ ਆਲਸੋ। ਸੋ ਨਾਓ ਵੀ ਕੈਨ ਬੇਸਿਕਲੀ ਯੂਜ਼ ਦਿਸ ਟੈਕਨੋਲੋਜੀ ਇਨ ਮਲਟੀਪਲ ਸੈਕਟਰਸ ਵਿਦਆਊਟ ਡਿਪੈਂਡਿੰਗ ਅਪਨ ਐਨੀਬਡੀ।
0: ਭਾਰਤ ਵਿਚ ਡਿਜ਼ਾਈਨ ਇੰਜੀਨੀਅਰ ਅਤੇ ਤਿਆਰ ਕੀਤੀ ਗਈ ਇਸ ਰੇਲ ਗੱਡੀ ਨੂੰ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਗਿਐ, ਜੋ ਕਿ ਅਤਿ ਆਧੁਨਿਕ ਰੇਲਵੇ ਇੰਜੀਨੀਅਰਿੰਗ ਵਿਚ ਦੇਸ਼ ਦੀ ਵਧਦੀ ਸਮਰੱਥਾ ਨੂੰ ਦਰਸਾਉਂਦਾ ਹੈ। ਜੀਂਦ ਸੋਨੀਪਤ ਸੈਕਸ਼ਨ ਤੇ 75 ਕਿਲੋਮੀਟਰ ਪ੍ਰਤੀ ਘੰਟਾ ਦੀ ਸੰਚਾਲਨ ਰਫ਼ਤਾਰ ਅਤੇ 110 ਕਿਲੋਮੀਟਰ ਪ੍ਰਤੀ ਘੰਟਾ ਦੀ ਡਿਜ਼ਾਈਨ ਗਤੀ ਦੇ ਨਾਲ ਰੇਲ ਗੱਡੀ ਨਾ ਸਿਰਫ਼ ਸੁਰੱਖਿਅਤ ਏ, ਸਗੋਂ ਇਹ 79 ਕਿਲੋਮੀਟਰ ਸੈਕਸ਼ਨ ਤੇ ਤੇਜ਼ ਵੀ ਏ। ਜੀਨ ਤੋਂ ਬਾਅਦ ਪ੍ਰਧਾਨ ਮੰਤਰੀ ਚੰਡੀਗੜ੍ਹ ਚ ਕਰੀਬ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਉਦਘਾਟਨ ਕਰਨਗੇ। ਉਹ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਵਿਚ ਵੀ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨਵੇਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੁਪਹਿਰ ਬਾਅਦ ਪੰਜਾਬ ਦੇ ਜਲੰਧਰ ਪਹੁੰਚਣਗੇ, ਜਿੱਥੇ ਉਹ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਮੁਸਾਫਰਾਂ ਦੀ ਸਹੂਲਤ ਵਿਚ ਸੁਧਾਰ ਕਰਨਾ ਤੇ ਖੇਤਰ ਵਿਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ। ਉਨ੍ਹਾਂ ਦੀ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਇਸ ਬਾਰੇ ਵਧੇਰੇ ਜਾਣਕਾਰੀ ਨਾਲ ਸਾਡੇ ਨਾਲ ਜੁੜ ਰਹੇ ਨੇ ਸਾਡੇ ਪੱਤਰਕਾਰ ਰਾਜੇਸ਼ ਬਾਲੀ, ਜੋ ਇਸ ਸਮੇਂ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਮੌਜੂਦ ਨੇ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਪ੍ਰੋਜੈਕਟਾਂ ਨੂੰ ਸਮਰਪਿਤ ਕਰਨਗੇ ਤੇ ਸਟੇਸ਼ਨ ਦਾ ਉਦਘਾਟਨ ਵੀ ਕਰਨਗੇ। ਬਾਲੀ ਜੀ, ਕੀ ਕੁਝ ਤਿਆਰੀਆਂ ਨੇ ਤੇ ਕੀ ਮਾਹੌਲ ਏ ਇੰਨੇ ਵੱਡੇ ਮੌਕੇ ਤੇ?

0: ਰਹੇ ਹੋਏ ਹੋ, ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਗਈਆਂ ਨੇ ਆਮ ਜਨਤਾ ਵਾਸਤੇ, ਜਿਹੜੇ ਈਵਨ ਤੁਹਾਡੇ ਸਿਟਿੰਗ ਏਰੀਆ ਹੈਗੇ ਨੇ, ਵੇਟਿੰਗ ਰੂਮ ਉਹ ਵੀ ਸਾਰੇ ਏਸੀ ਹੈਗੇ ਨੇ, ਉੱਥੇ ਵੀ ਸਾਰੀ ਫੈਸਿਲਿਟੀਜ ਨੇ ਤੁਹਾਡੇ ਚਾਰਜਿੰਗ ਵਾਸਤੇ, ਮੋਬਾਈਲ ਚਾਰਜਿੰਗ ਵਾਸਤੇ, ਹੋਰਨਾਂ ਲਈ ਵੀ। ਸੋ ਓਵਰਆਲ ਜਿਹੜੀ ਇਹ ਦਿੱਖ ਬਦਲੀ ਗਈ ਹੈਗੀ ਹੈ ਜਲੰਧਰ ਛਾਉਣੀ ਸਟੇਸ਼ਨ ਦੀ, ਬਹੁਤ ਹੀ ਅੱਛੀ ਬਦਲੀ ਗਈ ਹੈ। ਔਰ ਇਹਦੇ ਨਾਲ ਨਾਲ ਇਹ ਵੀ ਖਿਆਲ ਰੱਖਿਆ ਗਿਆ ਇੱਥੇ ਕਿ ਜਿਹੜੀ ਸਾਡੀ ਵਿਰਾਸਤ ਹੈਗੀ ਹੈ ਉਹ ਵੀ ਨਾਲ ਨਾਲ ਜੁੜੀ ਰਹੇ, ਔਰ ਵਿਕਾਸ ਜਿਹੜਾ ਹੈਗਾ ਉਹ ਵੀ ਨਾਲ ਨਾਲ ਆਉਂਦਾ ਰਹੇ, ਇਹੀ ਸਭ ਕੁਛ ਹੈ। ਹੁਣ ਥੋੜੀ ਦੇਰ ਬਾਅਦ 3:30 ਦੇ ਕਰੀਬ ਪ੍ਰਧਾਨ ਮੰਤਰੀ ਇੱਥੇ ਪਹੁੰਚਣਗੇ, ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹੈਗਾ ਕਿ ਬਹੁਤ ਸਾਰੇ ਪ੍ਰੋਜੈਕਟ ਲੱਗਣ ਦੀ ਸ਼ੁਰੂ ਕਰਨੇ ਨੇ, ਰੇਲਵੇ ਸਟੇਸ਼ਨ ਜਿਹੜੇ ਹੈਗੇ ਨੇ ਉਹਨਾਂ ਦੀ ਵੀ ਇਨੋਗਰੇਸ਼ਨ ਕਰਨੀ ਹੈਗੀ ਹੈ, ਕੁਛ ਟ੍ਰੇਨ ਹੈਗੀਆਂ ਨੇ ਜਿਹੜੀਆਂ ਫਲੈਗ ਆਫ ਕਰਨੀਆਂ ਨੇ, ਇਹ ਸਭ ਕੁਛ ਹੈ ਸਰ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ ਰਾਜੇਸ਼ ਬਾਲੀ ਜੀ ਇਸ ਜਾਣਕਾਰੀ ਵਾਸਤੇ, ਤੇ ਖਬਰਾਂ ਚ ਅੱਗੇ ਵਧਦੇ ਹਾਂ। ਸਰਕਾਰ ਨੇ ਸੰਸਦ ਦੇ ਆਉਣ ਵਾਲੇ ਮੌਨਸੂਨ ਇਜਲਾਸ ਤੋਂ ਪਹਿਲਾਂ ਇਸ ਐਤਵਾਰ ਨੂੰ ਸੰਸਦ ਵਿਚ ਰਾਜਨੀਤਿਕ ਪਾਰਟੀਆਂ ਦੇ ਸਭਾ ਵਿਚਲੇ ਨੇਤਾਵਾਂ ਨਾਲ ਇਕ ਮੀਟਿੰਗ ਬੁਲਾਈ ਏ। ਮੀਟਿੰਗ ਦੌਰਾਨ ਸਰਕਾਰ ਸੰਸਦ ਦੇ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਤੋਂ ਸਹਿਯੋਗ ਮੰਗੇਗੀ। ਮੌਨਸੂਨ ਇਜਲਾਸ ਇਸ ਮਹੀਨੇ ਦੀ 20 ਤਰੀਕ ਤੋਂ ਸ਼ੁਰੂ ਹੋਏਗਾ ਅਤੇ ਅਗਲੇ ਮਹੀਨੇ ਦੀ 13 ਤਰੀਕ ਤੱਕ ਜਾਰੀ ਰਹੇਗਾ। ਸੈਸ਼ਨ ਦੌਰਾਨ ਕਈ ਅਹਿਮ ਕਾਨੂੰਨਾਂ ਤੇ ਚਰਚਾ ਅਤੇ ਉਨ੍ਹਾਂ ਦੇ ਪਾਸ ਹੋਣ ਦਾ ਪ੍ਰੋਗਰਾਮ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ ਐਕਸ ਹੈਂਡਲ ਏ @AIRRNJalandhar। ਸਮੁੰਦਰੀ ਪ੍ਰਸ਼ਾਸਨ ਬਾਰੇ ਡਾਇਰੈਕਟੋਰੇਟ ਜਨਰਲ DGMA ਨੇ ਨਿਰਦੇਸ਼ ਦਿੱਤਾ ਹੈ ਕਿ ਭਾਰਤੀ ਸਮੁੰਦਰੀ ਨਾਵਿਕਾਂ ਨੂੰ ਅਗਲੇ ਨੋਟਿਸ ਤੱਕ ਹੋਰਮੁਸ ਪਣਜੋੜ ਵਿਚੋਂ ਲੰਘਣ ਵਾਲੇ ਜਹਾਜ਼ਾਂ ਤੇ ਤੈਨਾਤ ਨਾ ਕੀਤਾ ਜਾਵੇ। ਜਹਾਜ਼ ਮਾਲਕਾਂ, ਜਹਾਜ਼ ਪ੍ਰਬੰਧਕਾਂ ਅਤੇ ਭਰਤੀ ਅਤੇ ਪਲੇਸਮੈਂਟ ਸੇਵਾਵਾਂ ਲਈ ਲਾਇਸੈਂਸ ਪ੍ਰਾਪਤ ਕੰਪਨੀਆਂ ਨੂੰ ਇਕ ਨਵੀਂ ਸਲਾਹ ਜਾਰੀ ਕੀਤੀ ਗਈ ਏ। ਡਾਇਰੈਕਟੋਰੇਟ ਜਨਰਲ ਨੇ ਖਾੜੀ ਖੇਤਰ ਵਿਚ ਵਿਗੜਦੀ ਸੁਰੱਖਿਆ ਸਥਿਤੀ ਅਤੇ ਵਪਾਰੀ ਜਹਾਜ਼ਾਂ ਤੇ ਹਾਲ ਹੀ ਵਿਚ ਹੋਏ ਹਮਲਿਆਂ ਦੇ ਮੱਦੇਨਜ਼ਰ ਇਹ ਸਲਾਹ ਜਾਰੀ ਕੀਤੀ ਏ। ਡਾਇਰੈਕਟੋਰੇਟ ਜਨਰਲ ਦਾ ਕਹਿਣਾ ਕਿ ਇਨ੍ਹਾਂ ਘਟਨਾਵਾਂ ਨੇ ਸੰਘਰਸ਼ ਪ੍ਰਭਾਵਿਤ ਖੇਤਰ ਵਿਚ ਕੰਮ ਕਰਨ ਵਾਲੇ ਨਾਵਿਕਾਂ ਤੇ ਵਪਾਰਕ ਜਹਾਜ਼ਾਂ ਲਈ ਜੋਖਮ ਨੂੰ ਕਾਫ਼ੀ ਵਧਾ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ 3 ਦਿਨਾਂ ਦੌਰੇ ਤੇ ਅੱਜ ਰਾਤ ਪੱਛਮੀ ਬੰਗਾਲ ਪਹੁੰਚਣਗੇ। ਕੱਲ ਸ੍ਰੀ ਸ਼ਾਹ ਰਾਜ ਵਿਚ ਜੁਮਾਗਾਜ ਸਰਹੱਦੀ ਚੌਕੀ ਵਿਖੇ ਸਰਹੱਦੀ ਸੁਰੱਖਿਆ ਬਲ BSF ਦੀ 18ਵੀਂ ਬਟਾਲੀਅਨ ਦਾ ਦੌਰਾ ਕਰਨਗੇ, ਜਿੱਥੇ ਉਹ ਇਕ ਪ੍ਰਹਿਰੀ ਸੰਮੇਲਨ ਨੂੰ ਸੰਬੋਧਨ ਕਰਨਗੇ, ਇਕ ਰੁੱਖ ਲਾਉਣ ਦੀ ਮੁਹਿੰਮ ਵਿਚ ਹਿੱਸਾ ਲੈਣਗੇ ਤੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਸ੍ਰੀ ਸ਼ਾਹ ਦਾ BSF ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦਾ ਵੀ ਪ੍ਰੋਗਰਾਮ ਏ। ਬੈਡਮਿੰਟਨ ਵਿਚ 2 ਵਾਰ ਦੇ ਓਲੰਪਿਕ ਤਮਗਾ ਜੇਤੂ PV ਸਿੰਧੂ ਜਾਪਾਨ ਓਪਨ 2026 ਦੇ ਸੈਮੀਫਾਈਨਲ ਵਿਚ ਪਹੁੰਚ ਗਈ ਏ। ਸਿੰਧੂ ਜਾਪਾਨ ਦੀ ਸਾਬਕਾ ਵਿਸ਼ਵ ਚੈਂਪੀਅਨ ਨੋਜ਼ੋਮੀ ਓਕੋਹਾਰਾ ਦੇ ਔਰਤਾਂ ਦੇ ਸਿੰਗਲਸ ਦੇ ਕੁਆਟਰ ਫਾਈਨਲ ਤੋਂ ਹਟਣ ਤੋਂ ਬਾਅਦ ਅੱਗੇ ਵਧੀ, ਜਿਸ ਨਾਲ ਭਾਰਤੀ ਖਿਡਾਰਨ ਨੂੰ ਵਾਕਓਵਰ ਮਿਲਿਆ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀਂਦ ਵਿਚ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ, ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਦੇਸ਼ ਨੂੰ ਸਮਰਪਿਤ ਕੀਤੇ। ਪ੍ਰਧਾਨ ਮੰਤਰੀ ਪੰਜਾਬ ਦੇ ਜਲੰਧਰ ਤੋਂ ਵੀ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦਾ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਸਰਕਾਰ ਨੇ ਸੰਸਦ ਦੇ ਆਉਣ ਵਾਲੇ ਮੌਨਸੂਨ ਇਜਲਾਸ ਤੋਂ ਪਹਿਲਾਂ ਇਸ ਐਤਵਾਰ ਨੂੰ ਸੰਸਦ ਵਿਚ ਸਿਆਸੀ ਪਾਰਟੀਆਂ ਦੇ ਸਭਾ ਵਿਚਲੇ ਨੇਤਾਵਾਂ ਨਾਲ ਇਕ ਮੀਟਿੰਗ ਬੁਲਾਈਏ ਤੇ ਸਮੁੰਦਰੀ ਪ੍ਰਸ਼ਾਸਨ ਬਾਰੇ ਡਾਇਰੈਕਟੋਰੇਟ ਜਨਰਲ ਨੇ ਨਿਰਦੇਸ਼ ਦਿੱਤਾ ਕਿ ਭਾਰਤੀ ਨਾਵਿਕਾਂ ਨੂੰ ਅਗਲੇ ਨੋਟਿਸ ਤੱਕ ਹੋਰਮੁਸ ਪਣਜੋੜ ਵਿਚੋਂ ਲੰਘਣ ਵਾਲੇ ਜਹਾਜ਼ਾਂ ਤੇ ਤੈਨਾਤ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਆਦਾਬ, ਇਹ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਕੌਨੈਨ ਹੈਦਰ। پہلے اس وقت کی خاص خاص خبریں۔ وزیر اعظم نریندر مودی نے ہریانہ کے شہر جند میں بھارت کی ہائیڈروجن سے چلنے والی پہلی ٹرین کو جھنڈی دکھا کر روانہ کیا۔ انہوں نے 14,000 کروڑ روپے سے زیادہ کی لاگت والے مختلف ترقیاتی پروجیکٹوں کا سنگ بنیاد رکھا اور ملک کے نام وقف کیا۔ DGMA نے بحری جہازوں کے مالکان کو ہدایت دی ہے کہ وہ خلیج خطے میں سلامتی سے متعلق صورتحال کے دوران بھارتی ملاحوں کو تعینات کرنے سے گریز کریں۔ یورپی یونین نے پاکستان میں انسانی حقوق کی صورتحال پر گہری تشویش ظاہر کی ہے۔ اس نے پاکستان سے کہا ہے کہ وہ نئے GSP فریم ورک کے تحت بین الاقوامی عزائم پر عمل درآمد کرے۔ اور بیڈمنٹن میں بھارت کی سرکردہ کھلاڑی PV سندھو ٹوکیو میں جاپان اوپن کے سیمی فائنلز میں پہنچ گئی ہیں۔ اب خبریں تفصیل سے۔ وزیر اعظم نریندر مودی نے آج ہریانہ میں جند ریلوے اسٹیشن پر جند اور سونی پت کے درمیان ہائیڈروجن سے چلنے والی بھارت کی پہلی ریل گاڑی کو جھنڈی دکھا کر روانہ کیا۔ ہائیڈروجن سے چلنے والی پہلی ٹرین کا آغاز ریلوے کے شعبے میں